ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਹਾਣੀ ਖਿੜਕੀ 'ਚੋਂ ਝਾਕਦੀ ਜ਼ਿੰਦਗੀ। ਇਸ ਤੋਂ ਇਲਾਵਾ ਕੁਝ ਫਿਲਮੀ ਗੀਤ ਵੀ ਸੁਣਵਾਏ ਜਾਣਗੇ। ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੌਮਾਂਤਰੀ ਜੈਵਿਕ ਵਿਭਿੰਨਤਾ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ 'ਚ ਧਰਤੀ 'ਤੇ ਰਹਿਣ ਵਾਲੇ ਜੀਵ ਜੰਤੂਆਂ, ਪੌਦਿਆਂ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। 2026 ਦਾ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਦਾ ਥੀਮ ਹੈ ਵਿਸ਼ਵ ਪੱਧਰ 'ਤੇ ਪ੍ਰਭਾਵ ਪਾਉਣ ਲਈ ਸਥਾਨਕ ਪੱਧਰ 'ਤੇ ਕੰਮ ਕਰਨਾ। ਜੈਵਿਕ ਵਿਭਿੰਨਤਾ ਦਾ ਅਰਥ ਧਰਤੀ 'ਤੇ ਮੌਜੂਦ ਜੀਵਨ ਦੀ ਅਥਾਹ ਵਨਗੀ ਤੋਂ ਹੈ, ਜਿਸ 'ਚ ਇਨਸਾਨ, ਪੌਦੇ, ਜਾਨਵਰ, ਪਸ਼ੂ ਪੰਛੀ ਅਤੇ ਸੂਖਮ ਜੀਵ ਸ਼ਾਮਿਲ ਨੇ ਜੋ ਮਿਲ ਕੇ ਸਾਡਾ ਵਾਤਾਵਰਨ ਤਿਆਰ ਕਰਦੇ ਨੇ। ਅਤੇ ਸਾਡੇ ਜਿਉਂਦੇ ਰਹਿਣ ਲਈ ਇਸ ਸੰਤੁਲਨ ਦਾ ਬਣੇ ਰਹਿਣਾ ਬੜਾ ਜ਼ਰੂਰੀ ਹੈ। ਪਰ ਸਮੇਂ ਦੇ ਬਦਲਾਅ ਨਾਲ ਇਸ ਵਿਭਿੰਨਤਾ 'ਚ ਤੇਜ਼ੀ ਨਾਲ ਪਰਿਵਰਤਨ ਆ ਰਿਹਾ ਹੈ। ਸਾਡੀ ਧਰਤੀ ਲੱਖਾਂ ਕਰੋੜਾਂ ਜੀਵਾਂ, ਪਸ਼ੂ ਪੰਛੀਆਂ ਅਤੇ ਪੌਦਿਆਂ ਅਤੇ ਮਨੁੱਖਾਂ ਦਾ ਘਰ ਹੈ। ਇਹ ਸਾਰੇ ਜੀਵ ਆਪਸ 'ਚ ਜੁੜ ਕੇ ਸੰਤੁਲਿਤ ਵਾਤਾਵਰਨ ਅਤੇ ਭੋਜਨ ਜਾਲ ਬਣਾਉਂਦੇ ਨੇ ਅਤੇ ਇਸੇ ਕੁਦਰਤੀ ਸੰਤੁਲਨ ਨੂੰ ਬਰਕਰਾਰ ਰੱਖਣ ਦੇ ਲਈ ਅਤੇ ਇਸ ਦੇ ਮਹੱਤਵ ਬਾਰੇ ਹਰ ਕਿਸੇ ਨੂੰ ਦੱਸਣ ਦੇ ਲਈ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ 22 ਮਈ 1992 ਨੂੰ ਨੈਰੋਬੀ ਵਿਖੇ ਹੋਈ ਵਾਤਾਵਰਨ ਕਾਨਫਰੰਸ ਵੱਲੋਂ ਦਿੱਤੇ ਗਏ ਸੁਝਾਅ

ਨੂੰ ਅਪਣਾਉਣ ਦੇ ਲਈ 22 ਮਈ ਨੂੰ ਕੌਮਾਂਤਰੀ ਜੈਵਿਕ ਵਿਭਿੰਨਤਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਲਿਆ ਸੀ। ਜੈਵਿਕ ਵਿਭਿੰਨਤਾ ਨੂੰ ਬਰਕਰਾਰ ਰੱਖਣ ਦੇ ਲਈ ਅਸੀਂ ਛੋਟੇ ਛੋਟੇ ਨੁਕਤੇ ਅਪਣਾ ਕੇ ਧਰਤੀ ਅਤੇ ਉਸ 'ਤੇ ਰਹਿਣ ਵਾਲੇ ਜੀਵਾਂ ਨੂੰ ਬਚਾਉਣ ਲਈ ਅਹਿਮ ਰੋਲ ਅਦਾ ਕਰ ਸਕਦੇ ਹਾਂ। ਇਸ ਦੇ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨੇ, ਕਿਉਂਕਿ ਰੁੱਖਾਂ ਕਰਕੇ ਹੀ ਜੀਵ ਜੰਤੂਆਂ ਅਤੇ ਪਸ਼ੂ ਪੰਛੀਆਂ ਦਾ ਜੀਵਨ ਬਚ ਸਕੇਗਾ। ਇਸ ਦੇ ਨਾਲ ਹੀ ਸਾਰੇ ਕੁਦਰਤੀ ਸਰੋਤਾਂ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ, ਜਿਵੇਂ ਨਹਿਰਾਂ, ਨਦੀਆਂ, ਝੀਲਾਂ ਨੂੰ ਬਚਾਉਣ ਦੇ ਲਈ ਅਹਿਮ ਕਦਮ ਪੁੱਟਣੇ ਪੈਣਗੇ। ਇਸ ਦੇ ਨਾਲ ਹੀ ਪਾਣੀ ਦੀ ਦੁਰਵਰਤੋਂ ਅਤੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਲਈ ਹੰਬੜਾ ਮਾਰਨਾ ਪਵੇਗਾ। ਇਸ ਤੋਂ ਇਲਾਵਾ ਰਵਾਇਤੀ ਫਸਲਾਂ ਨੂੰ ਛੱਡ ਕੇ ਖੇਤੀ ਵਿਭਿੰਨਤਾ ਨੂੰ ਅਪਣਾਉਣਾ ਪਵੇਗਾ। ਪਾਣੀ ਨੂੰ ਇਕੱਠਾ ਕਰਨ ਦੇ ਲਈ ਰੀਚਾਰਜਿੰਗ ਸਿਸਟਮ ਲਗਾਉਣੇ ਪੈਣਗੇ। ਇਹ ਛੋਟੇ ਛੋਟੇ ਨੁਕਤੇ ਅਪਣਾ ਕੇ ਅਸੀਂ ਧਰਤੀ 'ਤੇ ਰਹਿਣ ਵਾਲੇ ਜੀਵਾਂ ਨੂੰ ਬਚਾਉਣ 'ਚ ਆਪਣਾ ਯੋਗਦਾਨ ਪਾ ਸਕਦੇ ਹਾਂ ਅਤੇ ਕੁਦਰਤੀ ਵੰਨ ਸਵੰਨਤਾ ਨੂੰ ਬਰਕਰਾਰ ਰੱਖ ਸਕਦੇ ਹਾਂ। ਇਹ ਤਾਂ ਸੀ ਕੌਮਾਂਤਰੀ ਜੈਵਿਕ ਵਿਭਿੰਨਤਾ ਦਿਵਸ 'ਤੇ ਗੱਲਬਾਤ, ਅਤੇ ਆਓ ਹੁਣ ਸੁਣਦੇ ਹਾਂ ਗੀਤ ਅਤੇ ਸ਼ੁਰੂਆਤ ਕਰਦੇ ਹਾਂ ਫਿਲਮ ਨਿੰਮੋ 'ਚੋਂ। ਇਸ ਗੀਤ ਦੇ ਨਾਲ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਇੱਕ ਚਰਖੇ ਦੀ ਹੋਵੇ ਗੁਜਮਿੱਤਰਾ। ਗਾਇਕ ਨੇ ਸੁਰੇਸ਼ ਵਾਡਿਕਰ ਅਤੇ ਸਲਮਾ ਆਗਾ।

0: nandale@theRateAIR@RNewsJalandhar. पंजाब पुलिस ने देश भर के स्कूलों ते होर संवेदनशील स्थानों ते बंब दे झूठे ईमेल्स भेजण विच शामिल एक नेटवर्क दा पर्दाफाश करके एक वड्डी सफलता हासिल कीती है। बांग्लादेश अते पाकिस्तान स्थित व्यक्ति इस नेटवर्क दा हिस्सा सन। अमृतसर दे पुलिस कमिश्नर गुरप्रीत सिंह भुल्लर ने जानकारी दित्ती है कि मुख मुलजम सौरव विश्वास उफ मार्कल जो कि बांग्लादेश तो आया सी नूं पश्चिम बंगाल तो गिरफ्तार किया गया है। श्री भुल्लर ने कहा कि क्योंकि अंतर्राष्ट्रीय संबंध ने इसलिए इंटरपोल तो भी मदद मंगी गई है। साइबर क्राइम विरोधी टीम वालों की गई जांच तो पता लगा है कि वह वख-वख फेसबुक ग्रुप्स राही ईमेल खातियां दी खरीद फरोख्त करदा सी। करीब 300 जीमेल खाते हासिल किए गए ने जिन्हां विचों 219 खाते बांग्लादेश स्थित एक व्यक्ति नूं वेचे गए सन। ए खाते बाद विच पाकिस्तान आधारित अणपछाते व्यक्तियों नूं सप्लाई किए गए सन जिन्हां ने कथित तौर ते उन्हां दी वरतों बंब दी धमकी वाले ईमेल्स भेजण ते होर गैर कानूनी साइबर गतिविधियां नूं अंजाम देण लई कीती।
1: ਬੌਮ ਥਰੈਟ ਦੀਆਂ ਈਮੇਲਸ ਆ ਰਹੀਆਂ ਸੀ ਕੁਛ ਇੰਸਟੀਟਿਊਸ਼ਨਸ ਨੂੰ। ਇਹਨੂੰ ਟਰੈਕ ਕਰਦੇ ਕਰਦੇ ਵੈਸਟ ਬੰਗਾਲ ਸਾਡੀ ਟੀਮ ਪਹੁੰਚੀ। ਜਿਹੜਾ ਬੰਦਾ ਅਸੀਂ ਆਈਡੈਂਟੀਫਾਈ ਕੀਤਾ ਉਹਦਾ ਨਾਮ ਹੈਗਾ ਸੌਰਵ ਵਿਸ਼ਵਾਸ ਏਰੀਅਸ ਮਾਈਕਲ। ਤੇ ਅਰੈਸਟ ਇਹਦੀ ਪਾਈ ਹੈ ਵਿਸ਼ੇਸ਼ ਪੁਲਿਸ ਅੰਮ੍ਰਿਤਸਰ ਦੇ ਵਿੱਚ। ਈਮੇਲ ਬਾਇੰਗ ਤੇ ਜਿਹੜਾ ਖਰੀਦੋ ਫਰੋਖਤ ਦਾ ਕੰਮ ਕਰਦਾ ਸੀਗਾ। ਫੇਸਬੁੱਕ ਗਰੁੱਪਸ ਯੂਜ਼ ਕੀਤੇ ਗਏ ਇਹਨਾਂ ਵੱਲੋਂ। 300 ਜੀਮੇਲ ਅਕਾਊਂਟਸ ਜਿਹੜੇ ਪਰਚੇਸ ਕੀਤੇ ਗਏ ਆਨਲਾਈਨ ਪਲੇਟਫਾਰਮਸ ਤੋਂ ਤੇ 219 ਜੀਮੇਲ ਅਕਾਊਂਟਸ ਜਿਹੜੇ ਆ ਉਹ ਇਕੱਲੇ ਨੂੰ ਬੰਗਲਾਦੇਸ਼ ਦੇ ਵਿੱਚ ਥਰੂ ਵਟਸਐਪ ਨੇ ਉਹ ਵੇਚੇ। ਜਿਹੜੇ ਪੈਸੇ ਲੈਣ ਦਾ ਤਰੀਕਾ ਇਹਨਾਂ ਦਾ ਕ੍ਰਿਪਟੋ ਕਰੰਸੀ USDT ਦੇ ਥਰੂ ਸੀਗਾ। ਇਹ ਜਿਹੜੀਆਂ ਈਮੇਲ ਅਕਾਊਂਟਸ ਨੇ ਇੱਕ ਪਾਕਿਸਤਾਨ ਬੇਸਡ ਬੰਦੇ ਨੂੰ ਦਿੱਤੇ ਗਏ ਸੀਗੇ ਤੇ ਉਹ ਆਪਣੀਆਂ ਅਨਲੋਫਲ ਜਿਹੜੀਆਂ ਸਾਈਬਰ ਐਕਟੀਵਿਟੀਜ਼ ਇਹਦੇ ਨਾਲ ਕਰਦਾ ਸੀਗਾ। ਇਹਦੇ ਤੋਂ ਕਾਫੀ ਸਾਨੂੰ ਲੀਡਸ ਮਿਲੀਆਂ, ਕਾਫੀ ਕਲੈਰੀਫਾਈ ਹੋਈਆਂ ਚੀਜ਼ਾਂ ਕਿ ਕਿਸ ਤਰ੍ਹਾਂ ਇਹ ਸਾਰਾ ਓਪਰੇਸ਼ਨ ਚੱਲ ਰਿਹਾ ਸੀਗਾ।
0: ਕਈ CPU, ਕੰਪਿਊਟਰ ਹਾਰਡ ਡਿਸਕ, ਮੋਬਾਈਲ ਫੋਨ, 352 ਜੀਮੇਲ ID ਦੇ ਵੇਰਵੇ, ਪਾਸਵਰਡ ਅਤੇ 15 ਹੌਟਮੇਲ ਖਾਤੇ ਬਰਾਮਦ ਕੀਤੇ ਗਏ ਨੇ। ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੇਗਾਵਾਲੀਨ ਦਵਾਈ ਨੂੰ ਦਵਾਈਆਂ ਬਾਰੇ ਨਿਯਮਾਂ ਦੇ ਸ਼ਡਿਊਲ H1 ਵਿਚ ਸ਼ਾਮਲ ਕਰਨ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਨਿਯਮਾਂ ਨੂੰ ਮਜ਼ਬੂਤ ਕਰੇਗਾ ਤੇ ਨੌਜਵਾਨਾਂ ਵਿਚ ਇਸ ਦੀ ਦੁਰਵਰਤੋਂ ਨੂੰ ਰੋਕੇਗਾ। ਕੇਂਦਰੀ ਰੇਲ ਸੂਚਨਾ ਤਕਨਾਲੋਜੀ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਤੋਂ ਰਾਜਸਥਾਨ ਦੇ 2 ਦਿਨਾਂ ਦੌਰੇ ਤੇ ਨੇ। ਜੋਧਪੁਰ ਰੇਲਵੇ ਸਟੇਸ਼ਨ ਤੋਂ ਦਿੱਲੀ ਛਾਉਣੀ ਲਈ 20 ਡੱਬਿਆਂ ਵਾਲੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਨਾਲ ਯਾਤਰੀਆਂ ਨੂੰ ਹੁਣ ਬਿਹਤਰ ਯਾਤਰਾ ਸਹੂਲਤ ਅਤੇ ਵਧੀ ਹੋਈ ਬੈਠਣ ਦੀ ਸਮਰੱਥਾ ਮਿਲੇਗੀ। ਇਸ ਮੌਕੇ ਤੇ ਸ੍ਰੀ ਵੈਸ਼ਨੋ ਨੇ ਭਗਤ ਕੀ ਕੋਠੀ ਵਿਖੇ ਵੰਦੇ ਭਾਰਤ ਸਲੀਪਰ ਕੋਚ ਵਰਕਸ਼ਾਪ ਦੇ ਦੂਜੇ ਪੜਾਅ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਜੈਸਲਮੇਰ ਸਟੇਸ਼ਨ ਤੇ ਨਵੇਂ ਬਣੇ ਕੋਚ ਕੇਅਰ ਕੰਪਲੈਕਸ ਦਾ ਵਰਚੁਅਲੀ ਉਦਘਾਟਨ ਵੀ ਕੀਤਾ। IPL ਕ੍ਰਿਕਟ ਵਿਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਹੈਦਰਾਬਾਦ ਵਿਚ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਏਗਾ। ਆਖਿਰ ਚ ਖਾਸ ਖਬਰਾਂ। ਭਾਰਤ ਤੇ ਸਾਈਪ੍ਰਸ ਨੇ ਅੱਜ ਨਵੀਂ ਦਿੱਲੀ ਵਿਚ ਦਹਿਸ਼ਤਗਰਦੀ ਵਿਰੋਧੀ ਉੱਚ ਸਿੱਖਿਆ ਤੇ ਖੋਜ ਤੇ ਸਭਿਆਚਾਰਕ ਸਹਿਯੋਗ ਤੇ ਇਕ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਸਮੇਤ ਵੱਖ ਵੱਖ ਖੇਤਰਾਂ ਵਿਚ ਕਈ ਸਮਝੌਤਿਆਂ ਦਾ ਵਟਾਂਦਰਾ ਕੀਤਾ। ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ ਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ BSF ਨੇ ਲਗਾਤਾਰ ਦੇਸ਼ ਦੇ ਮਾਣ ਨੂੰ ਬਰਕਰਾਰ ਰੱਖਿਆ ਹੈ। ਪੰਜਾਬ ਪੁਲਿਸ ਨੇ ਦੇਸ਼ ਭਰ ਦੇ ਸਕੂਲਾਂ ਤੇ ਹੋਰ ਸੰਵੇਦਨਸ਼ੀਲ ਸਥਾਨਾਂ ਤੇ ਬੰਬ ਦੇ ਝੂਠੇ ਈਮੇਲਸ ਭੇਜਣ ਵਿਚ ਸ਼ਾਮਲ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਰਾਜਸਥਾਨ ਦੇ ਜੋਧਪੁਰ ਰੇਲਵੇ ਸਟੇਸ਼ਨ ਤੋਂ ਦਿੱਲੀ ਛਾਉਣੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
2: आदाब, ये आकाशवाणी है। खबरों के साथ मैं कौनैन हैदर। पहले इस वक्त की खास खास खबरें। वजीर आजम नरेंद्र मोदी ने नई दिल्ली में कुब्रुस के सदर निकोस क्रिस्टोडोलाइडस के साथ दो तरफा बातचीत की। उन्होंने कहा कि भारत और कुब्रुस का मकसद अगले 5 साल में सरमायाकारी को दोगुना करना है। इंतखाबी कमीशन ने अगले माह की 18 तारीख को 10 रियासतों की 24 राज्यसभा सीटों के लिए इंतखाबात का ऐलान किया है। दिल्ली हाई कोर्ट ने UAPA केस में उमर खालिद को 3 दिन की उबूरी जमानत दे दी है। IMD ने उत्तर प्रदेश, मध्य प्रदेश और विदर्भ में शदीद गर्मी के पेश नज़र कल तक के लिए रेड अलर्ट जारी किया है। और IPL क्रिकेट में आज शाम हैदराबाद में सनराइजर्स हैदराबाद का मुकाबला रॉयल